0: ਸੰਦੇਸ਼ਾ ਸੁਣਿਆ ਹਾਂ ਔਰ ਇੱਕ ਸੰਦੇਸ਼ ਜਿਹੋ ਆਪਾਂ ਬਾਤ ਕਰੀ ਸੀ ਪਹਿਲਾਂ ਬਿਰਖਾਰੀ ਪਾਣੀ ਸੰਰਕਸ਼ਣ ਕਰਨ ਦੀ ਬਚਾਉਣ ਦੀ ਤੋ ਦੇਖੋ ਸਰ ਜਦ ਜਲ ਬਚਿਆ ਹੈ ਚੌਕੀ ਖੇਤੀ ਵੇ ਔਰ ਖੇਤੀ ਵੇ ਹੈ ਤੋ ਆਪਣਾ ਗਾਂਵ ਰੋ
1: ਵਿਕਾਸ
0: ਹੋਏ ਔਰ ਗਾਂਵ ਰੇ ਵਿਕਾਸ ਹੋਈ ਕਿਆ ਕਰੇ ਆਪਣਾ ਦੇਸ਼ ਉਨਤੀ ਕਰੇ
1: ਦੇਖੋ ਕਈ ਵਾਰ ਸਤਿਆਨੰਦ ਭਾਈ ਲੋਕ ਗਾਂਵ ਰੋ ਵਿਕਾਸ ਤੋ ਸਰਕਾਰ ਕਰੀ ਪਰ ਸਰਕਾਰ ਮੈਂ ਭਾਗੀਦਾਰੀ ਆਪਣੀ ਬੱਤੀ ਹੈ ਆਪਾਂ ਕੋਈ ਕੰਮ ਕਰਾਂ ਨਹੀਂ ਚਾਹੇ ਗਾਂਵ ਰੋ ਵਿਕਾਸ ਹੋਏ ਚਾਹੇ ਗ੍ਰਾਮ ਪੰਚਾਇਤ ਰਹੇ ਕੋਈ ਵਿਕਾਸ ਦੀ ਬਾਤ ਹੋਏ ਤੋ ਵੀ ਮੈਂ ਆਪਣੀ ਲਾਂਠੀ ਭੂਮਿਕਾ ਹੋਇਆ ਕਿ ਆਪਾਂ ਕਾਹੀਂ ਚਾਹੀਜੇ ਸਰਕਾਰ ਰੋ ਇੱਕ ਅਨੂਠੋ ਕਾਰਜਕ੍ਰਮ ਹੈ ਵਿਣ ਸਾਰੂ ਆਪਣੇ ਬੜੀ ਸਹਿਭਾਗਿਤਾ ਨਿਭਾਵਣੀ ਹੈ ਚਾਹੇ ਜਿੱਥੇ ਗ੍ਰਾਮ ਪੰਚਾਇਤ ਦਾ ਨੁਮਾਇੰਦਾ ਹੋ ਚਾਹੇ ਜਾਗਰੂਕ ਕਿਸਾਨ ਹੋ ਕੁਣ ਵੀ ਹੋ ਚਾਹੇ ਇਨ ਖਾਤਰ ਆਪਣੇ ਕਰਨੋ ਕਾਹੀਂ ਹੈ ਕਿ ਜਨ ਇੱਕ ਛੋਟੀ ਛੋਟੀ ਇਕਾਈ ਹੈ ਗ੍ਰਾਮ ਪੰਚਾਇਤ ਲੋਕਤੰਤਰ ਉਹਨਾਂ ਨੇ ਇਕਾਈ ਸ਼ੁਰੂਆਤ ਬੈਠੇ ਹੋਏ ਹੈ ਬਾਅਦ ਜੇ ਮਜ਼ਬੂਤ ਹੋਈ ਤੋ ਅਗਲਾ ਜਗ੍ਹਾ ਪੰਚਾਇਤ ਸਤਰ ਬਾਅਦ ਪੰਚਾਇਤ ਸਮਿਤੀ ਹੈ ਗ੍ਰਾਮ ਜ਼ਿਲ੍ਹਾ ਪਰਿਸ਼ਦ ਹੈ ਇਹ ਪੰਚਾਇਤਰੀ ਲਾਂਠੀ ਕੜੀ ਮਜ਼ਬੂਤ ਹੋਇਲਾ ਇਨ ਖਾਤਰ ਨਾਗਰਿਕਾਂ ਨੇ ਜਾਗਰੂਕ ਬਣਨਾ ਹੈ ਜਨਪ੍ਰਤੀਨਿਧੀਆਂ ਨੇ ਮਹਿਤੀ ਭੂਮਿਕਾ ਨਿਭਾਉਣੀ ਚਾਹੇ ਬਾ ਗਾਂਵ ਮੈਂ ਸੜਕ ਦੀ ਬਾਤ ਹੋਏ ਚਾਹੇ ਪਾਣੀ ਦੀ ਬਾਤ ਹੋਏ ਚਾਹੇ ਬਿਜਲੀ ਦੀ ਹੋਏ
0: ਸਹੀ ਬਾਤ ਕਰੀ ਕਿ ਬਈ ਦੇਖੋ ਆਪਾਂ ਜਿਹੋ ਕਾਰਜਕ੍ਰਮ ਤੇ ਬਾਤ ਕਰੀ ਗ੍ਰਾਮ ਪੰਚਾਇਤ ਵਿਕਾਸ ਬਈ ਆਪਣਾ ਗਾਂਵ ਰੋ ਵਿਕਾਸ ਰੋ ਜਿਹੋ ਹੈ ਸਮਗਰ ਵਿਕਾਸ ਖਾਤਰ ਆਪਣੀ ਜੀ ਸਰਕਾਰ ਕਈ ਉਦੇਸ਼ ਸਾਗੇ ਕਾਰਜਕ੍ਰਮ ਲੈ ਰਿਹਾ ਕਰੇ ਔਰ ਇਹ ਉਦੇਸ਼ ਉਹੀ ਹੈ ਕਿ ਵੀ ਗਾਂਵ ਰੇ ਲੋਕਾਂ ਦੀ ਕਾਹੀਂ ਜ਼ਰੂਰਤ ਹੈ ਵੀ ਇਹਨੇ ਧਿਆਨ ਮੈਂ ਰੱਖ ਪਰਾਰ ਵਿਕਾਸ ਯੋਜਨਾ ਤਿਆਰ ਕਰਨੀ ਔਰ ਗਾਂਵ ਰੋ ਸਰਵਾਂਗੀਣ ਵਿਕਾਸ ਸੁਨਿਸ਼ਚਿਤ ਕਰਨਾ ਮਤਲਬ ਸਭ ਤਰ੍ਹਾਂ ਚਾਹੇ ਬਾ ਪਾਣੀ ਬਿਜਲੀ ਸੜਕ
1: ਸਿੱਖਿਆ ਸਵਾਸਥ ਕੋਈ ਸਵਾਸਥ ਦੀ ਬਾਤ ਹੋਵੇ ਚਾਹੇ ਪਸ਼ੂਆਂ ਦੇ ਖਾਤਰ ਕੋਈ ਹਸਪੀਟਲ ਦੀ ਬਾਤ ਹੋਵੇ
0: ਔਰ ਇਹ ਸਾਰੂ ਭਾਰਤ ਸਰਕਾਰ ਜੀ ਕੀ ਹੈ ਵਿਕਾਸ ਸਾਰੂ ਪੰਚਾਇਤੀ ਰਾਜ ਵਿਵਸਥਾ ਨੇ ਵੀ ਮਜ਼ਬੂਤ ਬਣਾਉਣ ਸਾਰੂ ਕਈ ਕਾਰਜਕ੍ਰਮ ਜਿਹਾ ਸ਼ੁਰੂ ਕਰਿਆ ਜੇ ਆਪਾਂ
1: ਉਹ ਇਹ ਕਾਰਜਕ੍ਰਮ ਹੈ ਜੋ ਕਹਿੰਦੇ ਆਪ ਜੀ ਪੀ ਡੀ ਪੀ ਕਹੋ ਗ੍ਰਾਮ